0: ਖਰੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸਾਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸਾਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: कुल्लो नफसेन जायका तुल मौत।
3: मुस्लिम फ्यूनरल सर्विस में कफन दफन फूलों का इंतजाम इस्लामी शरीयत के ऐन मुताबिक गुसल मैयत के लिए औरत और मर्द मौजूद हैं। टॉप क्वालिटी ग्रैनाइट मार्बल के हेडस्टोन्स और फुल कबर को 30 साल की गारंटी के साथ बनवाने के लिए भी मुस्लिम फ्यूनरल सर्विस का नाम याद रखे। मुस्लिम फ्यूनरल सर्विस 4 डार्फील्ड स्ट्रीट ऑफ लॉमलैंड ब्रैडफोर्ड 1 टेलीफोन 7230303 ब्रैडफोर्ड 7230303।

ਗੱਲ ਕਰੀਕੇ ਬੜਾ ਚੰਗਾ ਲੱਗਿਆ ਸਾਰੇ ਓਏ ਰਾ ਕੁਣ ਤੁਕੀ ਤੰਗ ਕਰਨਾ ਮੈਂ ਪਾਪਾ ਨਿੱਕਾ ਤੱਕੀ ਗਿਆ ਲਿਸਾ ਤੱਕੀ ਗਿਆ ਸਾਰੇ ਤੰਗ ਕਰਨੇ ਛੇੜਨੇ ਆਣੇ ਦੋਸਤਾਂ ਮੈਂ ਆਈ ਗਿਆ ਇੱਥੇ ਮੈਂ ਆਖਸਾਂ ਸਾਰਿਆਂ

0: जी जनाब, हमारी गपशप हुई आंटी दीपा जी से। आंटी दीपा, बहुत अच्छा लगा। अच्छा इकराम भाई, आपके नाम भी गाना करेंगे, बहुत बहुत शुक्रिया आपका भी। चौधरी रुखसार भाई आए थे, उन्होंने सबको सलाम दिया था और बहुत मीठी मीठी बातें की थी। उनके नाम भी दोबारा से गाना होगा। और आंटी दीपा जी ने जनाब चौधरी रुखसार भाई को और उनके सभी जानने वाले सुनने वाले सभी सुनने वालों को सनराइज रेडियो के उनको सलाम दिया है और कहा है आने वाला कोई सभी गाना सबके नाम कर देना। तो मैं जब अपनी मर्जी का अब गाना लगाने लगा हूँ, ये गाना खूबसूरत सा होगा आपके लिए, सब सुनने वालों के लिए, इकराम भाई आपके लिए, यासर भाई जान, शॉर्ट एंड स्वीट। आते हैं और चले जाते हैं, दौड़ लगाते हैं क्योंकि पाउंड कमाते हैं ढेर सारे। एक होता है पाउंड कमाना, एक होता है पाउंड छापना, तो वो पाउंड छाप रहे होते हैं। तो जनाब यासर भाई BD7 में सभी टैक्सी ड्राइवर्स के लिए आप गाना सुनना चाहते हैं। जनाब सभी टैक्सी ड्राइवर्स ध्यान से गाड़ी चलाइएगा जनाब आप सब भी, और अपने घर से रोजी रोटी हकलाल की कमाने के लिए आप जहाँ कहीं भी कोई डिलीवरीज कर रहे हैं, टैक्सी ड्राइव कर रहे हैं, टेकवेज पे काम कर रहे हैं, या फिर मजदूरी, या फिर रब ने आपको जो जिम्मेदारी दी है अपनी फैमिली को पालने की, वो जिम्मेदारी पूरी करने के लिए घर से निकले हैं, रब आप सबकी हिफाजत करे। आपकी फैमिली भी आप से बहुत प्राउड है, फख्र है, एंड आई एम ऑल्सो सो प्राउड ऑफ यू गाइस। किसी के आगे हाथ फैलाने से बेहतर है कि इंसान अपनी जिंदगी में इतनी मेहनत करे कि दूसरों को देने वाला हो, लेने वाला ना हो। तो आई एम सो प्राउड ऑफ यू गाइस वर्किंग आउट देयर, वर्किंग हार्ड, जिस तरह मैं काम कर रहा हूं अभी। लेकिन मैं काम कर रहा हूं, इसको कहते हैं खुदा वास्ते, वॉलंटियर वर्क। बिल्कुल जनाब, इस काम की जनाब कोई भी उजरत हम नहीं लेते हैं, सिर्फ आपसे एक ही उजरत लेते हैं, कोई पैसा नहीं लेते हैं, सिर्फ दुआएं लेते हैं। और पैसा तो मेरे डैड कहा करते हैं अक्सर, आज तेरे कोल ते कल ओदे कोल, आज साडे कोल ते कल तुहाडे कोल, आज असां कोल ते कल तुसां कोल। पैसे का क्या है, लेकिन दुआएं जो लगती हैं, जो दुआएं मिलती हैं मुझे या आपको, वो आपकी आपकी आपके ही पास रहेंगी, मेरी मेरे अकाउंट में ही जाएंगी, वो कोई और नहीं, किसी और की जेब में नहीं जाती है। तो इन दुआओं के लिए जनाब यहाँ पे 3 घंटे लगाते हैं टका के, दिलो जान लगा के, आपको अपना बना के नहीं, आपको अपना जान के, समझ के, महसूस करके। कॉलर जहूर भाई हमारे साथ है, आपसे बात अगर आपने इंतजार किया तो जरूर होगी, नंबर एंडिंग विद 716। अगर आपने हमारा इंतजार किया तो जरूर मेरी खुशकिस्मती आपसे बात होगी। बहुत सारे कॉलर्स जो हमारे साथ, जिनकी कॉल्स नहीं मिल पाई या अभी भी नहीं मिल रही, लाइंस बिजी मिल रही हैं, उनकी मोहब्बत है और बाकी सबकी भी मोहब्बत है, सभी बहन भाइयों की, आप सबकी। मेरा कुछ नहीं, यह रब का करम होता है, तारीफ मेरे रब की होती है, या आपकी तारीफ इतनी खूबसूरत आप के दिल में एहसास है एक अनजान बंदे के लिए, अनजान ना हो के भी अनजान नहीं है, जैसे आप हमारे लिए और ना हम आपके लिए। तो जनाब यही रिश्ता रब कायम रखे, इज्जत प्यार मोहब्बत का, मान का, जो आंटी दीपा ने भी कहा कि जनाब आते हो तो दिल जीत लेते हो, मन जीत लेते हो, दुआएं जीत लेते हो बहुत सारी। तुसा आख्या जनाब पिनोरा की, तुसा भी समझाया दवाई खान ते नी खाने, पिनोरा मिकी भी कॉल कीती सी ते खंगने से ते माड़े दिले की खंग लगनी सी उन्ना की उन्ना नी, ते तुसा आया मैं उसकी तुहाड़े यार, मैं भी आख्या दवाई खा ते नी आ सुननी, तुसा नाल और भी वड्डे वड्डे लफ्ज कोई आखे टाइटल उन्ना वास्ता, मैं ते ना आखी सकना ना, माड़ी ते पगड़ होई जासी ना, माड़ा जिहा बंदा अकीर फकीर ते माड़े क्या मजाल, पर तुसा तगड़े हो जनाब, तुसा नी पहुंच ज्यादा, तुसा आखी सकने हो, तुसा कई बारी तब मिकी भी बहुत सारे टाइटल भाई जने हो, तो मैं क्या भाव हूं सारे की सुनने वाले की, तुसा वड्डे हो ना साड़े, लेकिन यह है कि तुसा आया मैं माड़े घर अच्छ नहीं पीनो, तो मैं कई बारी सूप बनाया होना, तो कश मैं सूप इस तरह बनानी है भाई जड़िया ना गोश्तों नालों हड्डियां बख हो जानी, तो चंगा गाली तै ਤਾਂ ਫਿਰ ਮੈਂ ਅੱਡੀਆਂ ਕੱਢੀ ਛੁੱਟਣੀਆਂ ਵਿੱਚੋਂ ਤਾਂ ਸਹੀ ਘਣਾ ਸੂਪ ਹੋਣਾ ਤਾਂ ਮੈਂ ਉਸਕੀ ਆਖਣੀ ਆ ਕਿ ਤੂੰ ਸੂਪ ਪੀ ਤਾਂ ਉਹ ਕੋਈ ਵੀ ਚੰਗੀ ਸ਼ੈ ਨਹੀਂ ਆ ਖਾਣੀ ਤਾਂ ਸੂਪ ਵੀ ਨਹੀਂ ਪੀਣੀ ਤਾਂ ਵੈਸੇ ਮੈਂ ਉਹਨਾਂ ਕੀ ਆਖਿਆ ਕਿ ਵੀ ਗੋਦਰਕ ਵੀ ਝੰਨੀ ਪਾਈ ਤਾ ਤਾਂ ਕਾਲੀਆਂ ਮਿਰਚਾਂ ਚੁਟਕੀ ਪਾਈ ਤਾ ਤਾਂ ਰੋਜ਼ ਖਾਇਆ ਕਰੋ ਜੇ ਕੋਈ ਹੋਰ ਮੈਡੀਕਲ ਕੰਡੀਸ਼ਨ ਨਹੀਂ ਹੈ ਤਾਂ ਉਹਨਾਂ ਕੀ ਮੈਂ ਆਖਿਆ ਤਾਂ ਉਹ ਕੋਈ ਨਹੀਂ ਲਾਪਰਵਾਹੀ ਕਰਨੇ ਤਾਂ ਉਹਨਾਂ ਆਂਟੀ ਦੀਬਾ ਮਾਰੇ ਨਾਲ ਵਾਅਦਾ ਕੀਤਾ ਕਿ ਵੀ ਉਹਨਾਂ ਕੀ ਦੱਬ ਕਰਾਇਆ ਕਰਸਨ ਵੱਡੇ ਨੂੰ ਮੈਂ ਆਖਿਆ ਮੀਂਹ ਵੀ ਦੱਬਾਂ ਕਰਾਉਣੇ ਆਂਟੀ ਦੀਬਾ ਇਤਨੇ ਸਾਲਾਂ ਤੂੰ ਤਾਂ ਹੈ ਤਾਂ ਪੀਨੋ ਰੰਗੀ ਆਣੇ ਮੈਂ ਦੱਬ ਕਰਾ ਸਾਂ ਤਾਂ ਵੀ ਤੂੰ ਫਿਕਰ ਨਾ ਕਰ ਕਾਸ਼ਿਫ ਤੂੰ ਟੈਨਸ਼ਨ ਨਾ ਕੀ ਨਹੀਂ ਤਾਂ ਜੇ ਟੈਨਸ਼ਨ ਕੀਤੀ ਆ ਤਾਂ ਫਿਰ ਰੰਗ ਥੋੜ੍ਹਾ ਥੋੜ੍ਹਾ ਨਾ ਸਾਂਵਲਾ ਹੋਈ ਜਾ ਸੀ ਤਾਂ ਮੈਂ ਆਂਟੀ ਸਾਂਵਲੇ ਰੰਗ ਵਾਲੇ ਤਾਂ ਜ਼ਿਆਦਾ ਅਟਰੈਕਟਿਵ ਹੋਣੇ ਕਾਲੇ ਰੰਗ ਵਾਲੇ ਜ਼ਿਆਦਾ ਸੋਹਣੇ ਹੋਣੇ ਸਾਂਵਲੇ ਰੰਗ ਵਾਲੇ ਆਣੇ ਜ਼ਿਆਦਾ ਸੋਹਣੇ ਹੋਣੇ ਅਰੇ ਨਾ ਨਾ ਨਾ ਉਹ ਤਾਂ ਕੁਦਰਤੀ ਰੰਗ ਸਾਂਵਲਾ ਹੋਵੇ ਤਾਂ ਬੰਦਾ ਸੋਹਣਾ ਹੋਣਾ ਨਾ ਤੇ ਜੇ ਤੁਹਾਡਾ ਰੰਗ ਵੈਸੇ ਟੈਨਸ਼ਨ ਨਾਲ ਤੂੰ ਸਾਡੀ ਸਾਰੀਆਂ ਨੇ ਟੈਨਸ਼ਨ ਲਈ ਤਾਂ ਰੰਗ ਕਾਲਾ ਕਰੀ ਛੁੜਿਆ ਉਧਰੋਂ ਧੁੱਪ ਵੀ ਨਿਕਲਣੀ ਹੈ ਤਾਂ ਫਿਰ ਮੈਂ ਨਾ ਚਾਹਣੀ ਤਾਂ ਵੀ ਜੇ ਤੂੰ ਟਿਕ ਟਾਕ ਪਰ ਜਿਹੜੀਆਂ ਡੈਸ਼ਾਂ ਮਾਰਨਾ ਨਾ ਉਹ ਡੈਸ਼ਾਂ ਫਿਰ ਤੂੰ ਨਾ ਮਾਰਨ ਲੱਗਾ ਤੇ ਮੈਂ ਆਣੀ ਆ ਤੂੰ ਡੈਸ਼ਾਂ ਮਾਰਨਾ ਸੋਹਣਾ ਲੱਗਣਾ ਤਾਂ ਇਹ ਅੱਲਾ ਗਵਾਹ ਹੈ ਮਾੜਾ ਕਿ ਜਨਾਬ ਆਂਟੀ ਦੀਬਾ ਇਸੇ ਤਰ੍ਹਾਂ ਗੱਲ ਆਖੀ ਜਾਂ ਆਂਟੀ ਦੀਬਾ ਕੀ ਪਤਾ ਜਾਂ ਰੱਬ ਕੀ ਪਤਾ ਇਸ ਕਨਵਰਸੇਸ਼ਨ ਨਾਲ ਤਾਂ ਜਨਾਬ ਆਂਟੀ ਦੀਬਾ ਡੈਸ਼ਾਂ ਮਾਰਨੇ ਰਹਿਣੇ ਸਾਂ ਇਹ ਤੁਸੀਂ ਦੁਆਵਾਂ ਤਾਂ ਜਾਂ ਰੱਬ ਨਾ ਕਰਮ ਹੈ ਤੁਸੀਂ ਖੁਸ਼ ਕਰਨੇ ਆ ਨਾ ਇੱਥੇ ਟਿਕਟੋਕ ਉੱਪਰ ਵੀ ਤਾਂ ਰੇਡੀਓ ਪਰ ਵੀ ਖੁਸ਼ ਕਰਨੇ ਆ ਨਾ ਕਿਆ ਕਰੀਏ ਅੱਲਾ ਪਾਕ ਤੋਫੀਕ ਦਿੱਤੀ ਹੈ ਤਾਂ ਕੋਸ਼ਿਸ਼ ਕਰਨੇ ਆ ਤੁਸੀਂ ਖੁਸ਼ ਕਰੀਏ ਤੱਕਣੇ ਵਾਲਿਆਂ ਕੀ ਵੀ ਤਾਂ ਸੁਣਨੇ ਵਾਲਿਆਂ ਕੀ ਵੀ ਤਾਂ ਤੁਸਾਂ ਟਾਈਟਲ ਦਿੱਤਾ ਜਨਾਬ ਡੈਸ਼ਾਂ ਮਾਰਨੇ ਨਾ ਕਿ ਟਿਕਟੋਕ ਉੱਪਰ ਡੈਸ਼ਾਂ ਮਾਰਨਾ ਪਰ ਇੱਥੇ ਮਜ਼ਾ ਆਈ ਜਾਣਾ ਆਣੇ ਭੈਣ ਆਈ ਸੀ ਸਾਦੀਆ ਤਾਂ ਥੋੜ੍ਹੀ ਦੇਰ ਰੇਡੀਓ ਬੰਦ ਕੀਤਾ ਸੀ ਨਾ ਉਹ ਆਖਿਰ ਵੀ ਮੈਂ ਆਈ ਹਾਂ ਆਪਣੀ ਭੈਣ ਨੇ ਘਰ ਤੇ ਇਸ ਕਾਸ਼ਿਫ ਕੀ ਲਾਇਆ ਵੈ ਬਹੁ ਸੱਕਾ ਸੁਨਾ ਕਾਸ਼ਿਫ ਖੈਰ ਨਾ ਬਹੁਤ ਸਾਰੇ ਗਿਲੇ ਸ਼ਿਕਵੇ ਹੋਏ ਆਂਟੀ ਦੀ ਬਾਰਾਂ ਨਾਲ ਤਾਂ ਹੁਣ ਜਿਹੜੇ ਕਾਲਰ ਮਾਰੇ ਨਾ ਉਹ ਵੀ ਥੱਕੀ ਗਏ ਤਾਂ ਅੱਕੀ ਗਏ ਇਹ ਗਾਣਾ ਜਿਹੜਾ ਤੁਸੀਂ ਬੈਕਗਰਾਊਂਡ 'ਚ ਬੁੱਝਣੇ ਪਿਓ ਜਨਾਬ ਇਹ ਗਾਣਾ ਹੁਣ ਤੁਸੀਂ ਕੀ ਸੁਣਨਾ ਪੈ ਸੀ ਇੱਕ ਨਿੱਕੀ ਸਾਰੀ ਬ੍ਰੇਕ ਤੋਂ ਬਾਅਦ ਹੀ ਸੁਣਨੇ ਆ ਕਿਉਂਕਿ ਬ੍ਰੇਕ ਨਾਲ ਟਾਈਮ ਹੁਣ ਸਿਰ ਚੜੀ ਗਿਆ ਤਾਂ ਜਦੋਂ ਸਿਰ ਉੱਪਰ ਚੜੀ ਜਾਏ ਕੋਈ ਸ਼ੈ ਤਾਂ ਫਿਰ ਉਸ ਨਾਲ ਇਲਾਜ ਕਰਨਾ ਪੈਣਾ ਨਾ ਹੈ ਨਾ ਚਲੋ ਪਹਿਲਾਂ ਬ੍ਰੇਕ ਬੁੱਝਣੇ ਆ ਤਾਂ ਕਿ ਕਾਲਰ ਵੀ ਜਿਹੜੇ ਵੇਟ ਕਰਨੇ ਪਏ ਉਹਨਾਂ ਦੀ ਕਾਲਾਂ ਵੀ ਅਸਾਂ ਬੁੱਝੀ ਕਿ ਨਹੀਂ ਹੈ ਤਾਂ ਉਹਨਾਂ ਨੇ ਵੀ ਤਾਂ ਫਿਰ ਜਿਹੜੀ ਹੈ ਨਾ ਬਹੁਤ ਸਾਰੀ ਇੰਤਜ਼ਾਰ ਅਤੇ ਬਹੁਤ ਸਾਰੀ ਮੁਹੱਬਤ ਹੈ ਉਸਕੀ ਵੀ ਮੁਹੱਬਤ ਕੀ ਠੁਕਰਾਉਣਾ ਨਹੀਂ ਚਾਹੀਦਾ ਮਾੜਾ ਦਿਲ ਨਰਮ ਹੈ ਮੈਂ ਤਾਂ ਨਾ ਤੁਸਾਰ ਪੱਥਰ ਦਿਲ ਮਾੜੀ ਮੁਹੱਬਤ ਕੀ ਤਾਂ ਤੁਸਾਂ ਪਤਾ ਹੈ ਨਾ ਕਈ ਤਾਂ ਵਿੱਚੋਂ ਟਕਰਾ ਛੋਨੇ ਤਾਂ ਕਈ ਜਨਾਬ ਕਾਲ ਕਰੀ ਤਾਂ ਆਖਣੇ ਵੀ ਤੁਹਾਡੀ ਮੁਹੱਬਤ ਜਿਹੜੀ ਹੈ ਨਾ ਉਸ ਜਾਗ ਲਾਈ ਛੁੜੀ ਹੈ ਜਾਗ ਪਤਾ ਹੈ ਨਾ ਦਹੀਂ ਹੋਣਾ ਥੋੜ੍ਹਾ ਜਿਹਾ ਇੱਕ ਚਮਚੀ ਤਾਂ ਦੁੱਧ ਹੋਣਾ ਮਣ ਤਾਂ ਫਿਰ ਰਾਤੀ ਜਾਗ ਲਾਈ ਤਾਂ ਸਵੋ ਤਾਂ ਸਵੇਰੇ ਮਣ ਦਹੀਂ ਬਣੇ ਹੋਣਾ ਰੋਟੀ ਸਾਰੀ ਜਾਗ ਹੋਣੀ ਹੈ ਇੱਕ ਚਮਚੀ ਦਹੀਂ ਨਹੀਂ ਹੈ ਨਾ ਤਾਂ ਮੈਂ ਵੀ ਕੋਸ਼ਿਸ਼ ਕਰਨਾ ਤੁਸਾਂ ਨੇ ਜਿਹੜੇ ਪੱਥਰ ਦਿਲ ਨਾ ਉਸਨੇ ਵਿੱਚ ਸੁਰਾਖ ਹੋਈ ਜਾਏ ਕਿਸੇ ਤਰ੍ਹਾਂ ਮਾੜੀ ਮੁਹੱਬਤ ਨਾਲ ਜ਼ੋਰ ਚੱਲੀ ਜਾਏ ਪਰ ਬਹੁ ਪੱਥਰੀਲੇ ਦਿਲ ਰੱਖੇ ਵੇ ਤੁਸਾਂ ਕਸਮੇ ਮੈਂ ਵੀ ਫਿਰ ਜ਼ੋਰ ਲਾਈ ਛੋ ਮੈਂ ਵੀ ਬਾਜ਼ ਨਾ ਅਸ਼ਨਾ ਜਿੱਚਰ ਸਾਹ ਚੱਲਣੇ ਮੈਂ ਜ਼ੋਰ ਲਾਈ ਰੱਖਾਂ ਜਨਾ ਤੁਸਾਂ ਨੇ ਦਿਲਾਂ 'ਚ ਆਪਣੀ ਮੁਹੱਬਤ ਦੀ ਜਾਗ ਲਾਈ ਕਰ ਰਿਹਾ ਸਾਂ ਮੈਂ ਜੋ ਵੀ ਹੋਈ ਜਾ ਮੀਨ ਟਾਈਮ ਜਨਾਬ ਗਾਣਾ ਬੁੱਝ ਸਾਂ ਮੈਂ ਬਤਾ ਲਾ ਆਂਟੀ ਦੀਬਾ ਤੁਸਾਂ ਨੇ ਨਾ ਤਾਂ ਬਾਕੀ ਸਾਰੇ ਸੁਣ ਇਕਰਾਮ ਬਾਈ ਤੁਸਾਂ ਨੇ ਨਾ ਇੱਕ ਵਾਰੀ ਫਿਰ ਤਾਂ 716 ਤੁਸਾਂ ਨੇ ਨਾ ਉਹ ਸੀ ਤਾਂ ਬਾਕੀ ਸਾਰੇ ਵੀ ਨਾ ਸੜੋ ਤੁਸਾਂ ਨੇ ਨਾ ਵੀ ਉਹ ਸੀ
1: Thank you for making Sunrise Radio your favorite Asian radio station.
2: बहन तुमने शादी पर दुल्हन का जेवर देखा था इतने प्यारे डिजाइन तो मैंने कहीं नहीं देखे पता नहीं कहां से बनवाया होगा इतना खूबसूरत सेट और चूड़ियां
3: मैं जानती हूं उन्होंने सारा जेवर सोफिया बहन की सोफी ज्वेलर्स से बनवाया है शादी में हर कोई जेवर की तारीफ कर रहा था
2: सोफी ज्वेलर्स वो कहां है
3: Sophie Jewelers 119-2121 Oakland Bradford 9 telephone 01274056014 Sophie Jewelers
4: کلو نفسین ذائقہ تل موت
5: مسلم فیونرل سروس میں کفن دفن پھولوں کا انتظام اسلامی شریعت کے عین مطابق غسل میت کے لیے عورت اور مرد موجود ہیں ٹاپ کوالٹی گرینڈڈ ماربل کے ہیڈ سٹونز اور فل قبر کو 30 سال کی گارنٹی کے ساتھ بنوانے کے لیے بھی مسلم فیونرل سروس کا نام یاد رکھے مسلم فیونرل سروس 4 ڈارفیلڈ سٹریٹ آف لوملینڈ بریڈفورڈ 1 ٹیلی فون 7230 30 10 بریڈفورڈ 7230 30
1: Thank you for making Sunrise Radio your favorite Asian radio station.

0: ਕੁੜੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡ ਨਾ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: बहन तुमने शादी पर दुल्हन का जेवर देखा था? इतने प्यारे डिजाइन तो मैंने कहीं नहीं देखे। पता नहीं कहाँ से बनवाया होगा, इतना खूबसूरत सेट और चूड़ियाँ।
3: मैं जानती हूँ, उन्होंने सारा जेवर सोफिया बहन की सोफी ज्वेलर्स से बनवाया है। शादी में हर कोई जेवर की तारीफ कर रहा था।
2: सोफी ज्वेलर्स, वो कहाँ है?
3: सोफी ज्वेलर्स 1192121 ओक लेन ब्रैडफोर्ड 9 टेलीफोन 01274056014 सोफी ज्वेलर्स।

0: ਮਿਲੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡ ਨਾ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: Looking for a quality home to rent?
3: Whether you need a 1, 2, or 3-bedroom apartment or house, rent direct from a trusted family landlord with over 53 years of experience.
2: Nearmal Second Group offers a wide range of fully furnished properties, many with private parking, across Bradford, Huddersfield and Wakefield. With flexible tenancy options and homes available now, finding your next home couldn't be easier. Call 01274 744 62 or 077 900 35358. Nearmal Second Group. Quality homes from a landlord you can trust.
0: ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡ ਨਾ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: Looking for a quality home to rent?
3: Whether you need a 1, 2, or 3-bedroom apartment or house, rent direct from a trusted family landlord with over 53 years of experience.
2: Nearmal Second Group offers a wide range of fully furnished properties, many with private parking, across Bradford, Huddersfield and Wakefield. With flexible tenancy options and homes available now, finding your next home couldn't be easier. Call 01274 744 62 or 077 900 35358. Nearmal Second Group. Quality homes from a landlord you can trust.
4: Right, welcome back and listen to your listening to Radio 103.2 FM. Bobby, shukriya aap sab doston jo mere bhai saathi dost hai baba aziz hai hamara saath de rahe hain aur do teen call jo wo miss ho chuki hain aur aap mujhe dobara phone karenge I will take you on air as well aur do dafa to hamare chaudhri Firyaz sahab ki line drop ho chuki hai bahut ho chuke chaudhri sahab aur yahan pe assalamu alaikum wa rahmatullahi wa barakatuh
5: खोटे खरे कर सुखे भी हरे कर दे
4: वाह
5: ਹੱਥ ਬੱਧੇ ਸਵਾਲੀ ਦਾ ਵਾਸਤਾ ਏ ਆਲੀ ਸ਼ਾਨਦਾਰ ਆਲਾ ਹੈ ਸ਼ਾਨ ਤੇਰੀ ਆਪਣੀ ਸ਼ਾਨ ਨਿਰਾਲੀ ਦਾ ਵਾਸਤਾ ਏ ਅਲਮਦਾਰ ਲਹਿਰਾਇਆ ਜੋ ਕਰਬਲਾ ਵਿੱਚ ਉਸ ਅਲਮ ਕਮਾਲੀ ਦਾ ਵਾਸਤਾ ਏ ਅਲੀ ਅਮਜ਼ਾ ਗੁਨਗਾਰ ਨੂੰ ਬਖਸ਼ ਦੇਵੀ ਸੋਹਣੀ ਕਮਲੀ ਕਾਲੀ ਦਾ ਵਾਸਤਾ ਏ
4: ਵਾਹ ਜੀ ਵਾਹ ਮਾਸ਼ਾ ਅੱਲਾਹ ਸੁਭਾਨ ਅੱਲਾਹ
5: ਮਜਾਜ ਨੇ ਰਾਂਗੇ ਕੁਝ ਸ਼ੇਰਾਂ ਦਾ ਮੌਜੂ ਇੱਕ ਹੋਣਾ ਦਾ ਮੌਜੂ ਹੈ ਕਿ ਚੰਗੀਆਂ ਸਾਥੀਆਂ ਨੇ ਦਰਮਿਆਨ ਕੋਈ ਵਿਛੋੜਾ ਪੈ ਜਾਏ
4: ਜੀ
5: ਵਿਛੋੜਾ ਬੜਾ ਡਾਡਾ ਹੋਣਾ
4: ਹਾਏ ਹਾਏ ਹਾਏ
5: ਦੇਖਨੇ ਨੇ ਕਿ ਓਏ ਯਾਰ ਤੂੰ ਯਾਰ ਜੁਦਾ ਜਿਸਦਾ
4: ਵਾਹ ਜੀ ਵਾਹ
5: ਓਏ ਯਾਰ ਤੂੰ ਯਾਰ ਜੁਦਾ ਜਿਸਦਾ ਤੂੰ ਕੀ ਜਾਣੇ ਦੀਵਾਨੇ ਤੇ ਕਿਆ ਗੁਜ਼ਰੀ
4: ਵਾਹ
5: ਯਕ ਲੱਖ ਆਂਸੂ ਤੇ ਆਂਖੋਂ ਤੇ ਆਂਸੂ ਰਵਾਨ ਹੋ ਗਏ ਆਏ ਇਸ ਪਾਗਲ ਅਣਜਾਣੇ ਪਿਆ ਕਿਆ ਗੁਜ਼ਰੀ
4: ਵਾਹ ਜੀ ਵਾਹ ਕਿਆ ਕਹਿੰਦੇ ਬਹੁਤ ਖੂਬ
5: ਡਿੱਗਿਆ ਵਾਂਗ ਮਜ਼ਲੂਮਾ ਡਿੱਗਿਆ ਵਾਂਗ ਮਜ਼ਲੂਮਾ ਬੇਹੋਸ਼ ਹੋ ਕੇ ਕੋਈ ਕਿਆ ਜਾਣੇ ਮਸਤਾਨੇ ਪਿਆ ਕਿਆ ਗੁਜ਼ਰੀ ਭਾਵੇਂ ਕੋਲ ਤੇ ਬਾਦਲ ਬਤਾ ਦੇਵਾਂ ਉਹ ਤੇਰੇ ਖਾਦਮ ਪੁਰਾਣੇ ਪਰ ਕਿਆ
4: ਗੁਜ਼ਰੀ ਕਿਆ ਕਹਿੰਦੇ
5: ਇਹ ਆਖਦੇ ਨੇ ਕਿ ਕਦੇ ਤੇ ਜੈਸੇ ਦੀਦਾਰ ਆ ਕੇ ਕਦੇ ਤੇ ਜੈਸੇ ਦੀਦਾਰ ਆ ਕੇ ਇਸ ਆਸ ਵਿੱਚ ਜਾਸਾ ਗੁਜ਼ਾਰ ਜ਼ਿੰਦਗੀ ਕਦੇ ਵਾਪਸ ਬੁਲਾਇਓ ਨਾ ਆਪਸੀ ਆ ਬਿਨਾ ਤੇਰੇ ਜੋ ਗੁਜ਼ਰਤੀ ਯਾਰ ਜ਼ਿੰਦਗੀ
4: ਵਾਹ ਜੀ ਵਾਹ ਕਿਆ ਕਹਿੰਦੇ ਬਹੁਤ ਖੂਬ
5: ਤੇਰੇ ਵਿੱਚ ਤਸੱਵਰ ਦੇ ਗੁਜ਼ਰ ਜਾਸੀ ਜਿਹੜੀ ਰਹਿਣੀ ਹੈ ਦਿਨ ਦੋ ਚਾਰ ਜ਼ਿੰਦਗੀ
4: ਵਾਹ
5: ਤੇਰੇ ਵਿਛੜਨ ਤੋਂ ਬਾਅਦ ਇਸ਼ਫਾਕ ਬਾਦਲ ਰਿਹਾ ਜ਼ਰਾ ਨਾ ਨਾਲ ਪਿਆਰ ਜ਼ਿੰਦਗੀ
4: ਵਾਹ ਜੀ ਵਾਹ ਵਾਹ ਬਹੁਤ ਖੂਬ
5: ਫਿਰ ਆਨੇ ਨੇ ਕਿ ਮੇਰੇ ਖਿਆਲੋਂ ਮੈਂ ਆਨੇ ਵਾਲੇ
4: ਹਾਏ ਹਾਏ
5: ਮੇਰੇ ਖਿਆਲੋਂ ਮੈਂ ਆਨੇ ਵਾਲੇ ਅਗਰ ਤੂੰ ਸਾਹਮਣੇ ਹੋਤਾ ਤੋ ਬਾਤ ਹੋਤੀ ਤੇਰੀ ਕਸਮ ਅਗਰ ਤੇਰਾ ਦੀਦਾਰ ਹੋਤਾ ਫੌਰਨ ਗਮੋਂ ਸੇ ਮੇਰੀ ਨਜਾਤ ਹੋਤੀ
4: ਵਾਹ ਚੌਧਰੀ ਸਾਹਿਬ ਵਾਹ
5: ਚਾਂਦ ਚੌਧਰੀ ਰਾਤ ਕੀ ਚਾਂਦਨੀ ਮੈਂ ਪਿਆ ਸੇ ਅਗਰ ਮੁਲਾਕਾਤ ਹੋਤੀ
4: ਵਾਹ ਵਾਹ
5: ਵੱਲਾ ਮੇਰੇ ਨਸੀਬੋਂ ਪੇ ਆਜ ਬਾਦਲ ਕਰਤੀ ਰਸ਼ਕੀ ਸਾਰੀ ਕਾਇਨਾਤ
4: ਹੋਤੀ ਹਾਏ ਹਾਏ ਕਿਆ ਕਹਿੰਦੇ ਕਿਆ ਕਹਿੰਦੇ
5: ਉਹ ਬੇਫਾ ਤੁਝੇ ਖਬਰ ਹੈ ਕਿਆ
4: ਉਹ
5: ਬੇਵਫਾ ਤੁਝੇ ਖਬਰ ਹੈ ਕਿਆ ਤੇਰੀ ਯਾਦ ਮੈਂ ਕਿਤਨਾ ਰੋ ਚੁਕਾ ਹੂੰ ਇੱਕ ਦਿਲ ਹੀ ਥਾ ਸਨਮ ਮੇਰੇ ਪਾਸ ਤੇਰੀ ਜਿਸ ਜੂ ਮੈਂ ਵੋ ਵੀ ਖੋ ਚੁਕਾ ਹੂੰ
4: ਵਾਹ ਚੁਦੀ
5: ਸਾਹਿਬ ਅਬ ਤੋ ਖਾਲੀ ਮੁਜਸਮਾ ਹੂੰ ਲੀਏ ਫਿਰਤਾ ਬੀਚ ਆਪਣੀ ਬਰਬਾਦੀ ਕਾ ਬੋ ਚੁਕਾ ਹੂੰ ਨਾ ਮੈਂ ਆਖਰ ਕਾ ਰੱਬ ਤੇ ਅਸ਼ਫਾਕ ਬਾਦਲ ਰਾਬ ਤੇ ਬਿਸਰੇ ਮਰਗ ਪਰ ਸੋ ਚੁਕਾ ਹੂੰ
4: ਹਾਏ ਹਾਏ ਹਾਏ ਹਾਏ ਹਾਏ ਕਿਆ ਕਹਿੰਦੇ
5: ਆਖਿਆ ਇਜਰ ਫਰਾਗ ਦਾ ਕਹਿ ਦੱਸਾਂ
4: ਵਾਹ
5: ਇਜਰ ਫਰਾਗ ਦਾ ਕਹਿ
4: ਦੱਸਾਂ
5: ਬਾਏ ਹੁਸਨ ਦੀ ਬਾਦ ਬਹਾਰ ਗੁੰਮ ਹੈ ਟੁੱਟ ਗਿਆ ਤਖੈਲ ਦਾ ਸਾਜ਼ੀਨਾ ਮੇਰੀਆਂ ਗੀਤਾਂ ਦੀ ਸ਼ੌਕੀ ਖਮਾਰ ਗੁੰਮ ਹੈ
4: ਹਾਏ ਹਾਏ ਹਾਏ ਹਾਏ ਹਾਏ ਵਾਹ
5: ਹੋਇਆ ਗੁੰਮ ਬੇਖੁਦੀ ਦੇ ਵਿੱਚ ਐਸਾ ਦਿਲ ਬਿਸਮਲ ਦਾ ਚੈਨ ਕਰਾਰ ਗੁੰਮ ਹੈ ਬਸੀ ਬਾਦਲ ਨੂੰ ਤਾਕਤ ਸੁਖਨੇ ਜਿਸਨੇ ਉਹ ਨਹੀਂ ਲੱਭਦਾ ਮੇਰਾ ਪਿਆਰ ਗੁੰਮ ਹੈ
4: ਹਾਏ ਹਾਏ ਹਾਏ ਹਾਏ ਕਿਆ ਕਹਿੰਦੇ ਕਿਆ ਕਹਿੰਦੇ ਵਾਹ
5: ਆਖਿਆ ਫੇਰ ਉਸ ਖੁਸ਼ੀ ਬਖ ਦੀ ਦੀਦ ਕਾਰਨ ਉਸ ਖੁਸ਼ੀ ਬਖਸ ਦੀ ਦੀਦ ਕਾਰਨ ਅੰਦਰ ਦੀਦਿਆਂ ਦੇ ਇੰਤਜ਼ਾਰ ਰਹਿੰਦੀ ਅਸੀਂ ਹੈਰਤ ਵਿੱਚ ਜਿਗਰ ਦਾ ਖੂਨ ਆਉਂਦਾ ਸੋਜ਼ਿਸ਼ ਸਰ ਉੱਤੇ ਸਜ਼ਾ ਵਾਰ ਰਹਿੰਦੀ
4: ਵਾਹ ਚੌਧਰੀ ਸਾਹਿਬ ਮਨ ਗਏ
5: ਮੇਰੇ ਵਾਸਤੇ ਸੂਰਜ ਨਹੀਂ ਅਜੇ ਚੜਿਆ ਮੇਰੇ ਵਾਸਤੇ ਸੂਰਜ ਨਹੀਂ
4: ਚੜਿਆ
5: ਕਿਸ਼ਮ ਸ਼ੋਖ ਦਾਇਮ ਬੇਕਰਾਰ ਰਹਿੰਦੀ ਇੱਕ ਵਾਰ ਵਸਲ ਦੇ ਜਸ਼ਨ ਅਸ਼ਫਾਕ ਬਾਦਲ ਇੱਕ ਵਾਰ ਅਸਰਤਾਂ ਦੀ ਮਾਰੋ ਮਾਰ ਰਹਿੰਦੀ
4: ਹਾਏ ਹਾਏ ਹਾਏ ਹਾਏ ਚੌਧਰੀ ਸਾਹਿਬ ਵਾਹ ਬਿਊਟੀਫੁਲ ਬਿਊਟੀਫੁਲ ਕਿਆ ਕਹਿੰਦੇ ਬਹੁਤ ਖੂਬ
5: ਸੁਣੀ ਨਾ ਕਸਦੇ ਅਦਲ ਦਾਰੀ ਯਾ ਫਿਰ ਯਾਦ ਵਿੱਚ ਮੇਰੀ ਨਹੀਂ ਅਸਰ ਰਿਹਾ ਕੱਖਾਂ ਵਾਂਗ ਰੁਲ ਗਿਆ ਅਸ਼ਫਾਕ ਬਾਦਲ ਕੱਖਾਂ ਵਾਂਗ ਰੁਲ ਗਿਆ ਅਸ਼ਫਾਕ ਬਾਦਲ ਤੇਰਾ ਪੱਥਰ ਦਿਲ ਪੱਥਰ ਦਾ ਪੱਥਰ ਰਿਹਾ
4: ਵਾਹ ਵਾਹ ਵਾਹ ਵਾਹ
5: ਆਖਰੀ ਸ਼ੇਰਾਣੇ ਨੇ ਕਿ ਕਿਹਾ ਕਿ ਸ਼ਾਂ ਤੂੰ ਪੁੱਛ ਮੈਂ ਰਾਤ ਸਾਰੀ ਕਿਹਾ ਕਿ ਸ਼ਾਂ ਤੂੰ ਪੁੱਛ ਮੈਂ ਰਾਤ ਸਾਰੀ ਤੇਰੀ ਯਾਦ ਵਿੱਚ ਕਿਤਨੇ ਬਹਾਏ ਅਸਰੋਂ ਕਿਤਨਾ ਅਬਰ ਵੀ ਬਰਸਿਆ ਕਾਟੋ ਸੀ ਕਿਤਨਾ ਅਬਰ ਵੀ ਬਰਸਿਆ
4: ਕਾਟੋ ਸੀ
5: ਬਦ ਨਸੀਬ ਨੇ ਜਿਤਨੇ ਵਗਾਏ ਅਥਰੋਂ ਆਪਣੇ ਮੁਕੱਦਰ ਪੇ ਖੂਬ ਮਾਤਮ ਕੀਤਾ ਆਪਣੇ ਮੁਕੱਦਰ ਪੇ ਖੂਬ ਮਾਤਮ ਤੇਰੀਆਂ ਦਰਦਾਂ ਵਗਾਣੇ ਸਿਕਾਏ ਅਤਰੋਂ ਇਕਵਾ ਕਿਸੇ ਨੂੰ ਕਰਾਂ ਹੁਣ ਕਿਆ ਬਾਦਲ
4: ਵਾਹ ਵਾਹ
5: ਇਕਵਾ ਕਿਸੇ ਨੂੰ ਕਰਾਂ ਹੁਣ ਕਿਆ ਬਾਦਲ
4: इकराम भाई ने मोहतरम ने दो त्रै बारी फ्लश किया तो उन्होंने शुक्रिया अदा कर रहे हैं सलाम भेजने ने शुएब भाई ने साढ़े बड़ी मेहरबानी उन्होंने तुम्हारी मेहरबानी तो बड़ा ही अच्छा लगा तो आए हो बड़ी बहार आ गई है तो बहुत बहुत शुक्रिया मेरे भाई का। और यहाँ मेरे मोहतरम भाई हैं दोस्त हैं वो आपको कह रहे हैं कि अभी जो ना अभी जाने की जिद ना करो। वाह जी वाह ये है हमारे पलवान साहब प्रोग्राम सुनने ने मैनचेस्टर जी माशाल्लाह तो उन्हें बड़ी फाइश की थी टाइम नेक्स्ट खबर आई जाए माशाल्लाह बड़ी मेहरबानी उसकी तो जे नहीं तो कोई मसला नहीं उन्होंने की वाले के खिलाफ सुनने पे नहीं ना ना ये और पलवान ने साढ़े और मोहतरम ने भी साढ़े बड़े ही प्यारे पलवान ने तो ये तुखों की जानने वाले ने बड़े तुखों की बड़ा प्यार करने ने ये बड़ी साड़ी शख्सियत है बड़ी साड़े योगशर की ब्रैडफोर्ड की तो बड़ा ही प्यार करने ने बड़ा ही खूबसूरत अंदाज उन्हें टाइम कटिया तो तुसानी शायरी सुनने पे तो साढ़े बड़े ही प्यारे ने बड़े खूबसूरत ने बड़ा अच्छा लगा माशाल्लाह बहुत बहुत शुक्रिया सर आप आए और बाहर आ गई है जी जी जी
5: काफी अरसा उन्होंने शायरी सुना रहा शेर खुआना लोगों को लेकिन उन्होंने कद कलाम नहीं थी लभी पहली बार उन्होंने कलाम लभी है यकीन करो एक एक शेर उन्होंने जरा ना
4: जी जी
5: गाने ने तेरी एक एक अदा
4: हाय हाय हाय बड़ी प्यारी था क्या कहने
5: की शेर ने कीमत में ही लाख नहीं है
4: हाय हाय हाय
5: इंशाल्लाह तुसाने अगले दो चार दिन बाद तुसाने महफिल में शायरी पेश करता
4: जी जी
5: और जिस बंदे उन्होंने किताब छापा चढ़ाई वो तो अल्लाह ने बंदे सन दरवेश
4: दरवेश लोग
5: सुनिए वो दुनिया से चले गए लेकिन जिस बंदे उन्होंने किताब शायरी की छापा चढ़ाया मैं
4: उन्होंने
5: हमारी पुणे पर जाल हुई पता लगा कि जनाब बड़ा शौक रखने ने और उन्होंने फिर ये भी दसिया कि मैं तुसाना दरियाल भी तकिया
4: जी जी
5: और भी इलाके जसे ना
4: जी जी माशाल्लाह
5: और हाई कोर्ट ने वकील
4: माशाल्लाह माशाल्लाह माशाल्लाह
5: किताब उन्होंने
4: वाह जी वाह वाह वाह
5: जी उन्होंने दावत दी थी आने ने तुसाना गाल करी बड़ा चंगा लगा था सब
4: खाना माशाल्लाह माशाल्लाह क्या कह
5: चलो जी इस्लामाबाद ही उन्होंने रियासत
4: जी उन्होंने राय से इस्लामाबाद ही माशाल्लाह क्या कहने
5: के शेर में तुसाना उन्होंने की जनाब जाने उन्होंने दुनिया दीन भी अथों गवा छोड़े उसन वाली सरकार दे तकने नु
4: वाह वाह वाह वाह वाह क्या कहने
5: के जोबन जवानी दे नाज सानू उस माय नवाज दे तकने नू राम अल चुगिया पाया सदीक साया ने न तरस गे ने यार दे तकने नू
4: हाय हाय हाय वाह जी वाह क्या कहनी वाह
5: चलो सर
4: बड़ी मेहरबानी सर बड़ा शुक्रिया शुक्रिया शुक्रिया शुक्रिया तुम्हें शुएब भाई दोबारा फ्लश करने पे ने इसका मतलब है आने ने नेक्स्ट खबर है ठीक है बड़ी मेहरबानी उन्होंने दी तुम्हारी मेहरबानी को आए हो बहुत बहुत शुक्रिया सर बड़ी मेहरबानी सर और आपके लिए एक दफा नहीं दो दफा देखो दो दफा है नेक्स्ट खबर इंतजार कर बाबा ठीक है बड़ी मेहरबानी शेयर लेके आए बहुत बहुत शुक्रिया थैंक यू भाई बहुत बहुत शुक्रिया खैर बड़ी मेहरबानी खैर बहुत बहुत शुक्रिया रब रखा ये थे हमारे मोहतरम हमारे भाई हमारे दोस्त चौधरी फरियाद साहब पाकिस्तान से फ़ोन किया बहुत बहुत शुक्रिया इनका थैंक यू वेरी मच सिमी जी बहुत बहुत शुक्रिया आपका भी हमारे साथ दे रहे हैं और बहुत बहुत शुक्रिया आपका भी राय अजर सैन साहब बहुत बहुत शुक्रिया आपका भी आप हमारे साथ दे रहे हैं बहुत बहुत शुक्रिया आपका भी और यहाँ पर हमने क्या करना छोटे से ब्रेक करेंगे ब्रेक के फ़ौरन बाद यहाँ पर फ्लैश बैक होगा और बहुत ही ज़रूरी होगा आप सब दोस्तों के लिए और यहाँ भी हमने करना टाइम चेक
6: सनराइज रेडियो योर साउंडट्रैक योर टाइम चेक
4: Right, ladies and gentlemen, boys and girls, according to Sunday Radio Clock, it's 47 minutes past 9 in UK. Good evening, good afternoon, good morning, good night, wherever you are. Keep a lockdown with the power is gone. And here we have a little break.